ਲੱਗਦੀ ਦਿੱਲੀ ਦੀ ਅੱਜ ਇਸ ਹਿਸਾਬ ਤੋਂ ਗੋਲਗੱਪੇ ਖਾਣੀ ਆ। ਗੁੱਡ ਮਾਰਨਿੰਗ, ਅਸਲਾਮ ਵਾਲੇਕੁਮ, ਮੈਂ ਦੁਹਾ ਵਾਲਾ ਕਬੀਰ ਐਫ ਐਮ 107 ਪੇ। ਇੱਕ ਭਾਈ ਨੇ ਬੋਲਿਆ ਕਿ ਆਪ ਪਹਿਲੇ ਸ਼ਰਧਾ ਕਪੂਰ ਕੋ ਮੈਂਸ਼ਨ ਕਰਤੇ ਥੇ, ਆਜ ਆਪਨੇ ਬਹੁਤ ਟਾਈਮ ਬਾਅਦ ਮੈਂਸ਼ਨ ਕੀਆ। ਭਾਈ ਮੈਂ ਗਲਤੀ ਸੇ ਸੋਸ਼ਲ ਮੀਡੀਆ ਪੇ ਚਲਾ ਗਿਆ ਥਾ, ਵਹਾਂ ਪੇ ਸ਼ਰਧਾ ਕਪੂਰ ਕੀ ਫੋਟੋ ਆ ਗਈ ਸਾਹਮਣੇ, ਫਿਰ ਅੰਦਰ ਕਾ ਜੋ ਹੈ ਨਾ ਉਹ ਦਿਲ ਵੋ ਧੜਾ ਧੜਾ ਧੁੜਮ ਧੁੜਮ ਐਸੇ ਧੜਕਨੇ ਲਗਾ, ਤੋ ਧਕ ਧਕ ਨਹੀਂ ਹੋਤਾ ਫਿਰ ਧੁੜਮ ਧੜਾਮ ਧੁੜਮ ਹੋਤਾ ਹੈ। ਕਿਆ ਸਭਸੇ, ਮੈਂ ਆਪਕੋ ਲਿਟਰਲੀ ਕਹਿ ਰਹਾ ਹੂੰ, ਸੋਸ਼ਲ ਮੀਡੀਆ ਪੇ ਕਿਸੀ ਐਕਟਰਸ ਕਾ ਸਭਸੇ ਪਿਆਰਾ ਅਕਾਊਂਟ ਹੈ ਉਹ ਨਹੀਂ ਕਹੀ ਹੈ ਬਾਈ, ਵਿਦਾਊਟ ਡਾਊਟ। ਠੀਕ ਹੈ, ਆਪ ਹੋ ਗਏ ਕਿਸੀ ਕੇ ਫੈਨ ਭਾਈ, ਸਾਫ ਸਿੱਧੀ ਬਾਤ, ਕੋਈ ਕੰਪਟੀਸ਼ਨ ਨਹੀਂ ਹੈ ਲੜਕੀ ਕਾ, ਸਾਫ ਸਿੱਧੀ ਬਾਤ। ਕਮਿੰਗ ਬੈਕ ਟੂ ਦ ਟੋਪਿਕ, ਐਸੇ ਬਹਿਕਾਇਆ ਮਤ ਕਰੋ ਮੁਝੇ। ਅਸਲਾਮ ਵਾਲੇਕੁਮ, ਤੋ ਹੈਲਪਲਾਈਨ ਪੁੱਛਾ ਥਾ, ਅਗਰ ਆਪਕੀ ਹੈਲਪਲਾਈਨ ਸਰਵਿਸ ਹੋਤੀ ਤੋ ਕਿਆ ਕਿਆ ਸਰਵਿਸ ਪ੍ਰੋਵਾਈਡ ਕਰਵਾ ਰਹੇ ਹੋਤੇ ਆਪ, ਕਿਆ ਕਿਸ ਚੀਜ਼ ਕੇ ਲਈ ਹੋਤੀ ਹੈ ਆਪਕੀ ਹੈਲਪਲਾਈਨ ਸਰਵਿਸ? ਸ਼ਹਿਜ਼ਾਦਾ ਸਲੀਮ ਕਹਿ ਰਹੇ ਕਾਲ ਕਰਨੇ ਕੇ ਲਈ, ਠੀਕ ਹੈ ਸ਼ਹਿਜ਼ਾਦਾ ਸਲੀਮ ਰੁਕੋ ਇੱਕ ਸੈਕਿੰਡ, ਕਾਲ ਕਰਦੇ ਹੈ ਸ਼ਹਿਜ਼ਾਦਾ। ਇਕਰਾ ਸਮੀਰ, ਵਾਲੇਕੁਮ ਸਲਾਮ, ਗੁੱਡ ਮਾਰਨਿੰਗ, ਦੈਨ ਮਿਸ ਜੈ, ਸਲਾਮ ਕਬੀਰ ਭਾਈ, ਵਾਲੇਕੁਮ ਅਸਲਾਮ। ਇਰਫਾਨ ਭਾਈ ਕਹਿ ਰਹੇ ਯੇ ਹਮਾਰੇ ਮੁਲਕੋਂ ਮੇਂ ਮੈਯਤ ਵਾਲੀ